0: ਸੀਨੀਅਰ ਸਿਟੀਜ਼ਨ ਸਿੰਨਾ ਪਾਂਗਲ ਸ਼ਕਤੀ ਹੰਥਬਨ ਮਰਮ ਓਇਰਦਾ ਨੈਹਾਕੀ ਅਪਾਂਬ ਫੰਨਬਗੀ ਦਮਾ ਡਾਕਟਰ ਤਾਨ ਦੇਨਾ ਫਾਰਮਾਸਿਸਟਗੀ ਟੇਬਲੇਟ ਮਖਲ ਹੈਬਦੀ ਡਾਕਟਰ ਐਸ ਹੰਡਰੇਡ ਹੈਰਦਾ ਖੰਨਬਾ ਟੇਬਲੇਟ ਮਖਲ ਲਾਮਾ ਮਰ ਮਰਤ ਸਿਜਨ ਨਾ ਯਾਵੇ ਬਸਾ ਮਸੀ ਸਿਜਨ ਨਾ ਅਸੀਂ ਮੈਂ ਤੁੰਦਾ ਅਖੋਈਦਾ ਕਰਿ ਅਕਾਇਬ ਲੈਗਦਬਗੇ ਹੈਬਗੀ ਮਤਾਂਗ ਲੈਂਛਿਨ ਬੀਰੀ ਬਸ ਸਾਦਗੀ ਖਰ ਖੰਗੇਗੇ ਅਦੁਗਾ ਸਾਰ ਅਨੀਬੁ ਅਮੁਕ ਹੰਨਾ ਖੁਰਮਜਰੀ ਸਾ
1: ਖੁਰਮਜਰੀ ਖੁਰਮਜਰੀ ਯਾਮ
2: ਫਜਵੋ ਯਾਮ ਯਾਮ ਫਜਰਾ ਹੰਗੀ ਰਖਰੇ ਯਾਮ ਨਾ ਕੈਨੋਨੀ ਅਖੋਈਗੇ ਨੁਪਾਗੀ ਹਾਰਮੋਨ ਐਂਡ੍ਰੋਜਿਨ ਟੈਸਟੋਸਟੇਰੋਨ ਹੈਨਾ ਅਖੋਈਗੇ ꯅꯨꯄꯥꯒꯤ ꯈꯥꯎꯗ ꯁ꯭ꯀ꯭ꯔꯣꯇꯝꯗ ꯌꯥꯎꯔꯤꯕꯁꯤ ꯃꯥꯒꯤ ꯄ꯭ꯔꯗꯛꯁꯟꯁꯦ ꯆꯍꯤ ꯌꯥꯝꯃꯒ ꯍꯟꯊꯩꯌꯦꯕꯀꯣ ꯑꯗꯨꯅ ꯑꯗꯨꯃꯥꯏꯅ ꯃꯗꯨ ꯂꯦꯠ ꯑꯣꯟꯁꯦꯠ ꯑꯣꯐ ꯍꯥꯏꯄꯣꯒꯣꯅꯥꯗꯤꯖꯝ ꯀꯧꯋꯤ ꯑꯗꯨꯅ ꯃꯗꯨ ꯍꯜꯗ꯭ꯔꯛꯄꯗ ꯑꯩꯈꯣꯏꯒꯤ ꯅꯨꯄꯥꯒꯤ ꯄꯥꯡꯒꯜꯁꯦ ꯈꯔ ꯁꯣꯜꯂꯛꯄ ꯅꯨꯄꯤ ꯅꯨꯄꯥ ꯂꯩꯅꯤꯡꯕ ꯉꯝꯗꯕꯁꯤ ꯑꯗꯨ ꯅꯥꯏ ꯍꯧꯖꯤꯛꯀꯤ ꯍꯥꯏꯔꯤꯕ ꯍꯤꯗꯥꯛ ꯑꯁꯤ ꯑꯩꯈꯣꯏꯒꯤ ꯄꯦꯅꯤꯒ꯭ꯔꯥ ꯀꯥꯏꯅ ꯌꯥꯝꯅ ꯊꯣꯛꯑꯦ ꯗꯥꯛꯇꯔ ꯑꯦꯛꯁ ꯀꯥꯏꯁꯦ ꯑꯁꯤ ꯅꯥꯏꯇ꯭ꯔꯦꯠ ꯍꯥꯏꯅ ꯆꯥꯕ ꯃꯤ ꯑꯩꯈꯣꯏꯒꯤ ꯍꯥꯔꯠ ꯑꯦꯇꯦꯛ ꯇꯧꯈꯤꯕꯗꯒꯤ ꯅꯥꯏꯇ꯭ꯔꯦꯠ ꯍꯥꯏꯕ ꯒ꯭ꯔꯨꯞꯇꯣ ꯆꯥꯕ ꯃꯤꯗꯗꯤ ꯑꯦꯕꯁꯣꯂꯨꯠꯂꯤ ꯀꯟꯇ꯭ꯔꯥꯏꯟꯗꯤꯀꯦꯇꯦꯗ ꯃꯥꯁꯦ ꯕ꯭ꯂꯗ ꯄ꯭ꯔꯦꯁꯔ ꯗꯥꯎꯟ ꯆꯠꯈꯤꯗꯅ ꯁꯣꯛ ꯆꯠꯀꯅꯤ
1: ꯁꯝꯅ ꯍꯥꯏꯔꯕꯗ ꯗꯥꯛꯇꯔ ꯇꯥꯟꯅꯗꯅ ꯁꯤꯒꯨꯝꯕ ꯍꯤꯗꯥꯛꯁꯤ ꯄꯥꯡꯒꯜ ꯀꯛꯈꯠꯅꯕꯅꯤ ꯌꯨꯝꯕꯥꯟ ꯃꯔꯤ ꯐꯅꯅꯕꯅꯤ ꯀꯥꯏꯅ ꯆꯥꯁꯤꯟꯕꯁꯦ ꯃꯁꯤ ꯈꯨꯗꯣꯡꯊꯤꯅꯤꯡꯉꯥꯏ ꯑꯣꯏ
2: ꯄꯥꯔꯇꯤꯀꯨꯂꯔꯂꯤ ꯍꯧꯖꯤꯛꯀꯤ ꯍꯥꯏꯔꯤꯕ
1: ꯍꯥꯔꯠꯀꯤ
2: ꯀꯩꯅꯣꯁꯦ
1: ꯂꯩꯕꯁꯤꯡꯗ
2: ꯑꯗꯨꯒ ꯀꯩꯅꯣ ꯍꯧꯖꯤꯛꯀꯤ ꯃꯇꯝ ꯑꯃꯗꯗꯤ ꯁꯤ ꯍꯤꯗꯥꯛꯁꯦ ꯌꯨꯔꯣꯂꯣꯖꯤꯁꯀꯨꯝꯕ ꯑꯦꯟꯗ꯭ꯔꯣꯂꯣꯖꯤꯁꯅ ꯏꯒꯗꯕꯅꯦꯅꯁꯨ ꯌꯥꯝ ꯀꯟꯅ ꯇꯧꯔꯝꯃꯦ ꯑꯗꯨꯕꯨ ꯃꯇꯝꯒꯤ ꯈꯣꯡꯂꯩ ꯃꯇꯨꯡ ꯏꯟꯅ ꯄꯥꯡꯒꯜ ꯌꯣꯟꯕꯗꯤ ꯌꯣꯜꯂꯦ ꯑꯗꯨꯒ ꯃꯁꯤ ꯕꯤꯀꯣꯁ ꯑꯣꯐ ꯗꯤꯁ ꯄ꯭ꯔꯣꯕ꯭ꯂꯦꯝ ꯑꯩꯈꯣꯏꯅ ꯆꯥꯅꯣ ꯍꯥꯏꯅ ꯑꯗꯣ ꯗꯥꯛꯇꯔ ꯑꯃ ꯇꯥꯟꯅꯔꯒ ꯆꯥꯕꯤꯕꯅꯗꯤ ꯐꯩ
1: ꯍꯣꯏ
2: ꯑꯗꯨꯅ ꯀꯩꯅꯣ ꯑꯗꯨꯒꯤ ꯑꯃꯨꯛ ꯍꯧꯖꯤꯛꯀꯤ ꯅꯨꯄꯥ ꯅꯨꯄꯤ ꯉꯝꯗꯕꯁꯦ ꯃꯔꯝ ꯌꯥꯝ ꯂꯩꯈ꯭ꯔꯦ
1: ꯍꯣꯏ
2: ꯃꯇꯝꯒꯤ ꯃꯇꯝ ꯇꯦꯟꯕꯅꯤꯅ ꯃꯗꯨ ꯗꯤꯁꯀ꯭ꯔꯥꯏꯕ ꯇꯧꯕ ꯂꯩꯕꯁꯨ ꯈꯔ ꯐꯔꯛ ꯇꯥꯔꯦ
1: ꯐꯅꯤ ꯐꯅꯤ ꯀꯩꯅꯣ ꯑꯝꯇꯒ ꯃꯊꯪꯒꯤ ꯐꯣꯟ ꯑꯝꯇꯒ ꯂꯧꯈꯠꯆꯒꯦ ꯍꯜꯂꯣ
3: ꯍꯜꯂꯣ
1: ꯇꯥꯖꯔꯦ
3: ꯇꯧꯖꯔꯛꯏꯕ ꯑꯩꯁꯦ ꯅꯝꯕꯣꯜ ꯁꯣꯏꯖꯤꯡ ꯆꯤꯅꯤꯡꯗꯒꯤ ꯍꯋꯥꯏꯕ ꯃꯤꯕꯣ ꯇꯧꯕ
1: ꯑꯩꯅ
3: ꯈꯪꯖꯅꯤꯡꯕꯗꯒ ꯅꯨꯄꯥ ꯅꯨꯄꯤ ꯑꯐꯕ ꯌꯨꯝꯕꯥꯟꯅ ꯊꯝꯕ ꯑꯁꯤꯅ ꯅꯨꯄꯥ ꯅꯨꯄꯤꯗ ꯀꯩꯅꯣꯗꯤ ꯐꯠꯇꯕ ꯅꯤꯁꯥ ꯄꯗꯥꯛ ꯁꯤꯖꯤꯟꯅꯔꯗꯤ ꯃꯁꯤ ꯀꯝꯄ꯭ꯂꯤꯀꯦꯁꯟ ꯀꯔꯤ ꯀꯔꯤ ꯑꯃꯥꯡꯕ ꯊꯣꯛꯂꯛꯄ ꯌꯥꯕꯒꯤ ꯃꯁꯤꯒꯤ ꯃꯇꯥꯡ ꯑꯁꯤꯗ ꯑꯝꯇꯪ ꯇꯥꯛꯄꯤꯔꯝꯃꯨꯕ
1: ꯐꯒꯅꯤ ꯐꯒꯅꯤ ꯑꯩꯈꯣꯏꯒꯤ ꯅꯨꯄꯥ ꯅꯨꯄꯤꯒꯤ ꯑꯐꯕ ꯃꯔꯤ ꯁꯦꯛꯁꯨꯋꯦꯜ ꯍꯦꯜꯊꯁꯤꯒ ꯑꯩꯈꯣꯏꯒꯤ ꯆꯥꯔꯤꯕ ꯊꯛꯏꯕ ꯄꯣꯠꯂꯝꯁꯤꯡꯁꯤꯒ ꯀꯔꯤ ꯃꯔꯤ ꯂꯩꯅꯒꯦ ꯅꯤꯁꯥ ꯆꯥꯕ ꯈꯞꯄ ꯁꯤ ꯃꯌꯥꯝꯗꯤ ꯄꯨꯂꯞ ꯁꯨꯞꯆꯤꯟ ꯄꯤꯔꯒ ꯇꯥꯛꯄꯤꯌꯣ
2: ꯍꯧꯖꯤꯛꯀꯤ ꯀꯩꯅꯣꯁꯦ ꯑꯩꯈꯣꯏꯅ ꯀꯩꯅꯣ ꯁꯦꯛꯁꯨꯋꯦꯜ ꯍꯦꯜꯊ ꯅꯨꯄꯥꯒꯤ ꯄꯥꯡꯒꯜ ꯑꯗꯨꯒ ꯅꯨꯄꯤꯒꯤꯁꯨ ꯗꯤꯖꯥꯌꯔꯁꯤ ꯂꯩꯅꯕꯒꯤꯗꯃꯛꯇꯗꯤ ꯑꯩꯈꯣꯏꯒꯤ ꯌꯥꯝ ꯅꯣꯏꯍꯟꯗꯕ
1: ꯀꯣ
2: ꯑꯩꯈꯣꯏ ꯃꯕꯨꯛ ꯍꯨꯏꯇ꯭ꯔꯤ ꯆꯣꯝ ꯆꯣꯝ ꯀꯥꯡ ꯑꯣꯏꯔꯔꯣꯏ ꯃꯣꯏꯗꯣ ꯀꯩꯅꯣꯗ ꯅꯨꯄꯥꯗꯅ ꯃꯥꯏ ꯅꯨꯄꯤꯒꯤ ꯅꯨꯄꯥꯗꯤ ꯊꯣꯛꯄ ꯍꯣꯔꯃꯣꯟ ꯇꯦꯁꯇꯣꯁꯇꯦꯔꯣꯟ ꯍꯥꯏꯕꯁꯦ ꯅꯨꯄꯤꯒꯤ ꯑꯣꯟꯊꯣꯛꯑꯦꯕ ꯑꯗꯨꯗꯒꯤ ꯑꯩꯈꯣꯏꯒꯤ ꯆꯥꯕ ꯊꯛꯄ ꯍꯦꯕꯤꯠꯁꯤꯗ ꯆꯨꯔꯨꯞ ꯊꯛꯄ ꯃꯤꯁꯦ ꯃꯥꯏ ꯏ ꯎꯇꯣꯡꯁꯦ ꯅꯤꯀꯣꯇꯤꯟꯁꯤꯅ ꯈꯨꯖꯜꯍꯜꯂꯦꯕ ꯁꯨꯃꯥꯏꯅ ꯂꯧꯔꯝꯕꯁꯦ ꯁꯨꯃꯥꯏꯅ ꯈꯨꯖꯟꯈꯤꯅꯦꯕ ꯄꯦꯅꯤꯁꯇ ꯆꯦꯜꯂꯤꯕ ꯕꯖꯥꯏꯅꯥꯗ ꯂꯥꯛꯀꯗꯧꯔꯤꯕ ꯕ꯭ꯂꯗꯁꯦ ꯂꯥꯛꯇ꯭ꯔꯗꯤ ꯅꯨꯄꯤꯒꯤ ꯔꯥꯒ ꯂꯥꯛꯄꯗ ꯃꯥꯒꯤ ꯃꯍꯤ ꯁꯦꯀ꯭ꯔꯤꯁꯟ ꯆꯣꯠꯀꯗꯕꯗꯣ ꯆꯣꯠꯂꯔꯣꯏꯕ ꯅꯨꯄꯥꯗꯁꯨ ꯃꯥꯒꯤ ꯄꯦꯅꯤꯁꯁꯤꯗ ꯕ꯭ꯂꯗꯁꯦ ꯑꯩꯈꯣꯏꯒꯤ ꯖꯥꯠ ꯈꯨꯗꯣꯞ ꯀꯟꯅ ꯇꯥꯏꯕ ꯁꯤꯖꯜꯂꯒ ꯈꯨꯅꯥꯎ ꯐꯤꯡꯒꯔꯗꯨ ꯈꯨꯠꯁꯥꯗꯣ ꯃꯇꯤꯡ ꯃꯇꯤꯡ ꯄꯣꯛꯈꯠꯂꯛꯄꯗꯨꯃꯥꯏꯅ ꯕ꯭ꯂꯗꯁꯦ ꯖꯥꯠ ꯀꯥꯞꯁꯤꯜꯍꯟꯒꯗꯕꯅꯦꯕ ꯑꯗꯨ ꯀꯦꯂꯤꯕ ꯃꯥꯒꯤ ꯃꯈꯨꯟꯁꯦ ꯈꯨꯔꯕꯗꯤ ꯉꯝꯃꯣꯏ ꯑꯗꯨꯅ ꯑꯆꯥ ꯑꯊꯛ ꯑꯩꯈꯣꯏꯒꯤ ꯐꯠꯇꯕ ꯍꯦꯕꯤꯠ ꯇꯨꯝꯕ ꯌꯥꯝ ꯗꯔꯀꯥꯔ ꯂꯩ ꯅꯨꯄꯥ ꯑꯃ ꯅꯨꯄꯤ ꯑꯃ ꯁꯕꯦꯟ ꯑꯋꯥꯔꯁ ꯇ꯭ꯋꯦꯟꯇꯤ ꯐꯣꯔ ꯑꯋꯥꯔꯁꯇ ꯇꯨꯝꯗ꯭ꯔꯕ ꯄꯥꯡ ꯁꯨꯗ ꯊꯕꯛ ꯁꯨꯗꯅ ꯑꯩ ꯑꯗꯨ ꯇꯧꯗꯣꯏꯅꯤ ꯄꯩꯁꯥ ꯇꯥꯟꯗꯣꯏꯅꯦꯅ ꯁꯟ ꯑꯃꯇ ꯄꯨꯡ ꯇꯔꯨꯛ ꯇꯔꯦꯠꯇ ꯅꯨꯡꯗꯥꯡꯒꯤ ꯁꯖꯤꯛ ꯆꯥꯕ ꯆꯠꯂꯣꯏꯕ ꯃꯣꯏ ꯇꯨꯝꯒꯅꯦꯕ ꯑꯗꯨꯅ ꯁꯟ ꯐꯥꯎꯕ ꯇꯨꯝ ꯃꯇꯝꯗꯨꯗ ꯃꯤꯑꯣꯏꯕ ꯑꯩꯈꯣꯏꯅ ꯕꯥꯔꯣ ꯐꯥꯎꯕ ꯂꯦꯞꯇꯣꯞꯇꯨ ꯇꯧꯔꯒ ꯁꯨꯃꯥꯏꯅ ꯇꯧ ꯂꯩꯕꯒꯤ ꯕꯤꯀꯣꯁ ꯌꯣꯔ ꯀ꯭ꯔꯣꯃꯣꯖꯣꯝ ꯋꯤꯁ ꯏꯟ ꯗ ꯁꯦꯜ ꯑꯩꯈꯣꯏ ꯐꯣꯔꯇꯤ ꯁꯤꯛꯁ ꯀ꯭ꯔꯣꯃꯣꯖꯣꯝ ꯇ꯭ꯋꯦꯟꯇꯤ ꯊ꯭ꯔꯤ ꯄꯤꯌꯔ ꯑꯗꯣ ꯃꯗꯨꯒꯤ ꯔꯤꯄꯤꯌꯔ ꯑꯃꯁꯨ ꯆꯪꯉꯦꯕ
1: ꯍꯣꯏ
2: ꯃꯗꯨꯒꯤ ꯃꯇꯣꯟ ꯃꯇꯣꯟꯁꯤ ꯇꯦꯟꯁꯤꯟꯈꯤꯕꯗ ꯅꯪ ꯆꯍꯤꯗꯤ ꯀꯨꯟꯊ꯭ꯔꯥꯗ ꯑꯣꯏꯔꯝꯕ ꯌꯥꯏ ꯀ꯭ꯔꯣꯃꯣꯖꯣꯝꯗꯗꯤ ꯍꯨꯝꯐꯨ ꯇꯔꯨꯛ ꯁꯨꯔꯝꯕꯅꯦꯕ ꯑꯗꯨꯅ ꯃꯗꯨ ꯀꯩꯅꯣ ꯂꯩꯈꯤꯗ꯭ꯔꯦꯅꯦ ꯇꯣꯝꯕꯗꯣ ꯂꯩꯈꯤꯗ꯭ꯔꯦ ꯑꯗꯨ ꯑꯣꯏꯅ ꯍꯥꯏꯔꯛꯄꯁꯦ ꯌꯥꯝ ꯇꯥꯟꯅꯔꯤꯁꯦ ꯁ꯭ꯇ꯭ꯔꯦꯁꯁꯦ ꯁ꯭ꯇ꯭ꯔꯦꯁ ꯌꯥꯝ ꯂꯩꯔꯕ ꯊꯕꯛ ꯌꯥꯝ ꯁꯨꯗꯅ ꯅꯠꯇ꯭ꯔꯒ ꯋꯥꯈꯟ ꯅꯨꯡꯉꯥꯏꯇ꯭ꯔꯕ ꯏꯟꯇꯔ ꯄꯥꯔꯁꯅꯦꯜ ꯅꯨꯄꯥ ꯅꯨꯄꯤꯗꯣ ꯔꯤꯂꯦꯁꯟ ꯐꯔꯔꯣꯏ
1: ꯐꯔꯔꯣꯏ
2: ꯁꯦꯛꯁꯨꯋꯦꯜ ꯍꯦꯜꯊ ꯌꯥꯔꯔꯣꯏ
1: ꯍꯣꯏ

0: ਲਾਉਣਬ ਮਾਕਤਨੀ
1: ਮਿਚਮ ਪ੍ਰਜਾ ਐਖੋਇ ਮਯਾਮਸੂ ਲੈਬਾਕ ਸੇਮਗਦਬਾ ਅਫਬ ਥਬਕ ਤੌਰਕਦਬਾ ਕੈਂਡੀਡੇਟ ਪਾਮਨੇ ਫੰਗਨਬਰਾ
0: ਮਿਚਮ ਪ੍ਰਜਾ ਏਜੈਂਟਸਿੰਗ ਅਮਦੀ ਕੈਂਡੀਡੇਟਸਿੰਗ ਦ ਬੇਸ ਤੌਬਾ ਲੀਲਾ ਤਰਾ ਸੰਦੁਕਨਨਬਗੀ ਅਈਬਸਿੰਗਦਗੀ ਸਕ੍ਰਿਪਟ ਕੌਚਰੀ
1: AIR ਕੋਡ ਸੋਕਤਬਾ ਅਮਦੀ ਅਨੌਬ ਅਵੋਨਬ ਪੁਰਕਪ ਯਾਬ ਸਕ੍ਰਿਪਟਸਿੰਗ ਸਕ੍ਰੂਟਿਨੀ ਤੌਜ਼ਰਗਾ ਅਕਟੋਬਰ ਲਿਸਿੰਗ ਅਨੀ ਕੁੰਤਰੁਕਤਗੀ ਥੰਗਨ ਥੰਗਨਾ ਨੋਂਮਾਈਜ਼ਿੰਗ ਤਰਾਮਕਤਾ ਲੀਲਾਸਿੰਗ ਸੰਦੋਕਚਗਨੀ
0: ਸੈਪਟੇਂਬਰ ਕੁੰਥਰਾ ਫਾਉਬਦਾ ਪੁੰਗ ਅਮ ਸਾਨਗਦਬ ਸਕ੍ਰਿਪਟਸਿੰਗ ਆਕਾਸ਼ਬਾਣੀ ਇੰਫਾਲ ਗੀ ਡਰਾਮਾ ਸੈਕਸ਼ਨ ਦਾ ਯੋਹਨ ਬਿਰਹੋ।

0: ठिंगरे ठिंगरे थबक यमन किधर ना ऑफिस ता
1: वारम मनी कनागी गाड़ी नो
0: मैं बम लेकाई की तमोजी इंतक इनी दा ठिंग मन बदु दा अमुक तंग ड्रॉप तो बिरो मोहाई देना अंगांग दी
1: तुम ग्रबर कहीं नो साक्षुस पिजे की दिल में
0: ए असुम देगी थोड़ा ही सी ना कदाई संगुरी बा
1: ते मिगी कहाँ द संगुर बने
0: कहीं दौरी बदु दा दिया
1: है कहीं नो मशीन अंगांग सी बा तमोगी थबक की अवार्ड पे पिशादो पीरू बनी नहीं है यंग थिन्न ना बा तब न गांगुने
0: ไอ้นะสู้ไปอย่างรวยนะต้องพัฒนาให้ได้มั้งก์ใครนู้นต้องรีสิเดียตับนั่งงานงูให้บินเองไอ้นะให้บินเสียสมัยนั้นสู้นำชินนำชินนะสู้นั่นนะให้เองนะไอ้นั้นมาเลยไปเองก็เราบลากี้นะให้ฉันทีบะอะทุกข์ใครนู้นต้องรีสิเดียมาคุยมาแต่ไม่น่าเอาชินนะเนี่ยไล่เรียมาไล่เรียมบีอะคุยนั่นเนี่ยมีนายรักสิมีนายรักสิไอ้ตุ้มเนี่ยไอ้หนุ่มเฮ้ยตอนนี้เกล้าฮะนะโกนให้บ้างไปเลยเนี่ยล้างกันนู่นเฮ้ยคดีกินอ่ะ
2: ถ้าก็พัชิดาลังเลรีดูบ่มีตาเรนินเห็นนะคุยนี่บ่อีเสี้ยอีเสี้ยสิเดียวกันเนาะมัวน่ะเชิงกาวลับปีมัวชอบไปชอบเบียกันด้วยสายตาเฮ้ยเฮ้ยใครนู้นเองมาสิบ่มาชินน่ะสิยังนู้นเองมาเสียมาสิดีเจ้ามิดาเชื่อสิดังเกียร์ทูบ้าชินบกิดอฮานะชิจันเนาะชิดาเลยเดชเชไปซะมัวกิทับบกโตขัดตับน่ะให้ดูอันเนี่ยนะเฮาจิกตะพูนตัวเรียนน้อยตามัวดา
1: ไปชาตุทำบีรังมุนไปชินบีโก้ไปชินบีโก้มาอยู่วัดตาบีรุนุไก่หนูไก่หนูอยู่วัดตาบุดีไก่หนูนั่งไงอยู่วัดตาบุดีไก่หนูอยู่วัดตาแก่ไปหนูให้ยอนั่งไงอยู่วัดตาแก่หนูนั่งไงมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิมาสิม
3: 빨리 해 노이보. 이 까이버가 아마 딱 강나 드라블을 해. 아이 버선다. 까이동나래야. 하 까이동나래 게 해.
0: 아이 꼭시. 아이 꼭시 까이 넘다 했다 뭐.
1: 이마 이대라
3: 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마 이마